0: ਜੀ ਭੈਣ ਜੀ, ਤਾਂ ਦਿਖਾ ਜੀ, ਹਾਂ ਵਾਰ ਵਾਰ ਟਿਆਲੇ ਦੇ ਮਾਧਿਅਮ ਨੇ ਇਹੀ ਬੋਲਦੇ ਰਹਿੰਦੇ ਆਪਣੇ ਸਾਰਿਆਂ ਸਰੋਤਿਆਂ ਕਿ ਭਾਈ ਦਿਖਾ ਕਿਸਾਨੀ ਜਿਹੜਾ ਨਾ ਜੀ, ਘਾਟੇ ਦਾ ਸੌਦਾ ਤਾਂ ਅੱਜ ਕੱਲ੍ਹ ਨਹੀਂ ਰਿਹਾ,
1: ਬਿਲਕੁਲ ਜੀ,
0: ਪਰ
1: ਬਿਲਕੁਲ
0: ਦਿਖਾ ਜੀ ਫਿਰ ਵੀ ਹਾੜੇ ਕੁਛ ਇੱਕ ਕਿਸਾਨ ਕੁਛ ਇੱਕ ਸਾਥੀ ਜਿਹੜਾ ਸੈ ਕਿਸਾਨੀਏ ਜਿਹੜਾ ਸੈ ਛੱਡਾ ਦੇ ਕਨੇ ਕਾਰਨ ਆਹਾਂ ਤੁਹਾਂ ਸਾਰੇ ਜਾਣਦੇ ਕਿ ਕੁਛ ਇੱਕ ਹਾਂ ਐਸੇ ਕਾਰਨ ਹਨ ਜੀਆਂ ਹਾੜੇ ਜਿਹੜਾ ਅਵਾਰਾ ਪਸ਼ੂ ਹਨ,
1: ਬਿਲਕੁਲ ਜੀ,
0: ਫਿਰ ਜੰਗਲੀ ਜਾਨਵਰ ਹਨ, ਹੈ ਨਾ ਜੀ, ਇਸ ਪ੍ਰਕਾਰ ਦੀਆਂ ਕਈ ਐਸੀਆਂ ਸਮੱਸਿਆ ਨੇ ਜਿਹੜਾ ਥੋੜ੍ਹਾ ਜਿਹਾ ਦੋ ਚਾਰ ਹਾਂਜੋ ਤੁਹਾਨੂੰ ਸਾਰੇ ਹੋਣਾ ਪਵਦਾ, ਪਰ ਦੇਖਾ ਜੀ ਹਾਂਜੋ ਤੁਹਾਨੂੰ ਥੋੜ੍ਹਾ ਜਿਹਾ ਸਜਗ ਰਹਿਣਾ ਪਾਉਣਾ, ਥੋੜ੍ਹੀ ਦੇਈ ਜਾਣਕਾਰੀ ਰੱਖਣਾ ਪਾਉਂਦੀ, ਕਿਉਂਕਿ ਕਈ ਐਸੀਆਂ ਸਹਿ ਯੋਜਨਾਵਾਂ ਵੀ ਹਨ ਕਿਸਾਨਾਂ ਤਾਂ ਹੀ ਹੈ ਨਾ ਜੀ, ਜਿਨ੍ਹਾਂ ਦੇ ਤਹਿਤ ਜਿਹੜਾ ਆਪਣੇ ਖੇਤਾਂ ਦੀ ਬਾੜਬੰਦੀ ਕਰ ਸਕਦਾ
1: ਜੀ, ਸੋਲਰ
0: ਕਿਸਾਨ, ਹੈ ਨਾ ਜੀ,
1: ਬਾੜਬੰਦੀ ਇਹਨਾਂ
0: ਸੋਲਰ
1: ਦਿਖਾ,
0: ਬਾੜਬੰਦੀ ਹੈ, ਤਾਰਾਂ
1: ਬਿਲਕੁਲ ਜੀ
0: ਲਗਾਉਣ ਵਾਸਤੇ ਜਿਹੜਾ ਕਈ ਪ੍ਰਕਾਰ ਦੀਆਂ ਯੋਜਨਾਵਾਂ ਜਿਹੜਨ ਸਹਿ ਕਿਸਾਨਾਂ ਵਾਸਤੇ ਹਨ, ਇਸ ਦੇ ਸੋਗੀ ਸੋਗੀ ਥੋੜ੍ਹੀ ਦੇਈ ਜਾਗਰੂਕਤਾ ਦਾ ਅਭਾਵ ਵੀ ਹੈ ਭੈਣ ਜੀ,
1: ਬਿਲਕੁਲ ਜੀ,
0: ਹੈ ਨਾ ਜੀ,
1: ਰਸੀਲੂ ਰਾਮ ਜੀ, ਇਸ 'ਚ ਜੋ ਅਨੁਦਾਨ ਵੀ ਮਿਲਦਾ, ਬਸ ਜਾਣਕਾਰੀ ਹੋਣਾ ਚਾਹੀਦੀ ਕਨੇ ਦਿਖਾ। ਦੂਜੀ ਗੱਲ ਇਹ ਹੈ ਨਾ ਕਿ ਅਗਰ ਆਹ ਆਪਣੀ ਖੇਤੀ ਤੇ ਅਟ ਗਏ ਨਾ,
0: ਹਾਂ
1: ਤਾਂ ਹਾਂਜੋ ਜਿਹੜਾ ਐਸਾ ਬਾਜ਼ਾਰੇ ਦਾ ਸਮਾਨ ਖਾਣਾ ਪਾਉਂਦਾ, ਤਾਂ ਇਸ 'ਚ ਪਤਾ ਨਹੀਂ ਕਿਆ ਕਿਆ ਮਿਲ
0: ਹਾਂ
1: ਆਉਂਦਾ।
0: ਬਿਲਕੁਲ, ਕਿਆ
1: ਕਨੇ
0: ਕਿਆ,
1: ਇੱਕ ਆਹ ਆਪਣੀ ਚੀਜ਼ ਉਗਾਉਂਦੇ ਤਾਂ ਹਾਂਜੋ ਪਤਾ ਹੁੰਦਾ ਵੀ ਹਾਂ ਜੈਵਿਕ ਤਰੀਕੇ ਨੇ ਖੇਤੀ ਕੀਤੀ ਹੋ,
0: ਹਾਂ
1: ਕਨੇ ਕੋਈ ਰਸਾਇਣਾਂ ਦਾ ਛਿੜਕਾਵ ਨਹੀਂ ਕੀਤੇ, ਤਾਂ ਸਹਿ ਚੀਜ਼ਾਂ ਜਿਹੜੀਆਂ ਸਹਿ ਸ਼ੁੱਧ ਹਨ, ਕਨੇ ਉਹਨਾਂ ਜੈਵਿਕ ਚੀਜ਼ਾਂ ਦਾ ਜਿਹੜਾ ਸਾਂਜੋ ਬਾਜ਼ਾਰੇ 'ਚ ਮੰਗ ਬੜੀ ਭਰੀ ਹੈ, ਤਾਂ ਮੁੱਲ ਵੀ ਖਰਾ ਮਿਲਦਾ।
0: ਬਿਲਕੁਲ, ਕਨੇ ਜਿਵੇਂ ਕਿ ਆਹਾਂ ਬੋਲਾ ਦੇ ਕੇ ਮੈਂ ਆਪਣੀਆਂ ਥੋੜ੍ਹੀ ਦੇਈ ਭੈਣ ਜੀ ਗੱਲਾਂ ਅੱਗੇ ਬੜਾਉਂਦਾ ਕਿ ਜੀ ਆਹਾਂ ਬੋਲਾ ਦੇ ਕਿ ਥੋੜ੍ਹਾ ਦੇਈ ਜਾਣਕਾਰੀ ਦਾ ਅਭਾਵ, ਜਾਣਕਾਰੀ ਦਾ ਅਭਾਵ ਇਹ ਹੈ ਕਿ ਆਹਾਂ ਜਿਹੜਾ ਸੈ ਇੱਕੀ ਹੀ ਫਸਲਾਂ ਦੂ ਫਸਲਾਂ ਭਰ ਹੀ ਜਿਹੜਾ ਸੈ ਨਿਰਭਰ ਰਹਿੰਦੇ, ਕਿਉਂਕਿ ਆਹਾਂ ਬੋਲਦੇ ਕਿ ਛਲੀਆਂ ਵਾਹਣੀਆਂ ਤਾਂ ਛਲੀਆਂ ਹੀ ਵਾਹਣੀਆਂ ਨੇ, ਧਾਨ ਵਾਹਣੇ ਤਾਂ ਧਾਨ ਹੀ, ਕਣਕ ਤਾਂ ਕਣਕ ਹੀ, ਐਸਾ ਨਹੀਂ ਹੈ। ਅਗਰ ਆਹਾਂ ਫਸਲ ਵਿਵਿਧੀਕਰਨ ਜੋ ਅਪਣਾਉਣ, ਸੋਗੀ ਸੋਗੀ ਔਸਧੀ ਪੌਦਿਆਂ ਦੀ ਖੇਤੀ ਕਰਨ, ਫੁੱਲਾਂ ਦੀ ਖੇਤੀ ਕਰਨ, ਕ੍ਰਿਸ਼ੀਬਾੜੀ ਨੇ ਖੇਤੀਬਾੜੀ ਨੇ ਜੁੜੇ ਹੋਰ ਹੈ ਕਈ ਕੰਮਕਾਰ ਹਨ ਜਿਹਨੇ ਆਹਾਂ ਆਪਣਾ ਜੀ ਆਹਾਂ ਬਾਰ ਬਾਰ ਟਿਆਲੇ ਦੇ ਮਾਧਿਅਮ ਨੇ ਤਿੰਨਾਂ ਦੇ ਨਾਂ ਲੈਂਦੇ ਰਹਿੰਦੇ ਦੱਸਦੇ
1: ਜੀ,
0: ਰਹਿੰਦੇ, ਤਾਂ
1: ਕਹਿੰਦੇ ਇਸ
0: ਦੇਖਾ ਜੀ
1: ਜਿਹੜਾ ਐਸੇ ਫਸਲ ਚੱਕਰ
0: ਹਾਂ
1: ਗਲਾਂਦੇ
0: ਫਸਲ
1: ਕਿ ਉਹ
0: ਚੱਕਰ,
1: ਅਪਣਾਂਗੇ ਤਾਂ ਸਾਡੀ ਮਿੱਟੀ ਦੀ ਉਪਜਾਊਪਣ ਵੀ ਵਧੀ ਰਹਿਣਾ, ਕਹਿੰਦੇ
0: ਜੀ
1: ਸਾਡੀ ਫਸਲ ਵੀ ਜਿਹੜੀ ਐਸੇ ਖਰੀ
0: ਜੀ
1: ਹੋਣੀ।
0: ਜੀ ਤਾਂ ਹਾਂ ਇਹੀ ਬੋਲ ਗਏ ਕਿ ਭਾਈ ਫਸਲ ਚੱਕਰ ਜੋ ਆਪਣਾ ਥੋੜ੍ਹੀ ਦੇਰ ਜਾਣਕਾਰੀ ਰੱਖਾ, ਕਹਿੰਦਾ ਜ਼ਮੀਨ ਜਿਹੜਾ ਸਾ ਘਾਟੇ ਦਾ ਸੌਦਾ ਨਹੀਂ ਹੈ।
1: ਬਿਲਕੁਲ ਜੀ,
0: ਕਹਿੰਦਾ ਭੈਣ ਜੀ ਇੱਕ ਵਾਰੀ ਫਿਰੀ 'ਤੇ ਟਾਈਮ ਹੋਵਾ ਦਾ ਲੋਕ ਗੀਤ ਦਾ ਸੁਣਦੇ, ਕੁਛ ਇੱਕ ਸੰਨੇ ਫਿਰੀ 'ਤੇ ਲੋਕ ਗੀਤ
1: ਜੀ।
2: Step into the world of Nexa. Upgrade with exclusive offers across the Nexa range.
3: This monsoon season, make every drive feel smoother and every journey special.
2: Presenting the Bolt Baleno, the perfect combination of style, technology and safety.
3: Equipped with features like a 360-degree camera, heads-up display and a safety through 6 airbags.
2: And now, it's yours at an effective price of just ₹5.59 lakh. Yes, ₹5.59 lakh. Valid till 31st July only.
3: Don't miss out. Visit your nearest Nexa showroom and bring home the Bolt Baleno today. TNC apply.
4: Nexa.
5: सिर्फ 1999 डाउन पेमेंट, 1999 ईएमआई। जी हाँ, अब नई मारुति सुजुकी ऑल्टो K10 घर लाइए सिर्फ 1999 डाउन पेमेंट और 1999 ईएमआई के साथ। साथ ही पाइए कुल बेनिफिट्स 67,100 रुपए तक। जल्दी कीजिए, कीमतें जल्द बढ़ने वाली हैं। आज ही विजिट करें अपने नजदीकी मारुति सुजुकी एरीना शोरूम। मारुति सुजुकी एरीना, खुशियों की चाबी।
3: Step into the world of Nexa. Upgrade with exclusive offers across the Nexa range.
2: Meet the Maruti Suzuki Fronx, the SUV that's big on style and smart on value.
3: With its sporty design and thrilling performance, it's built to impress every single day.
2: And now, it's yours at an effective price of just ₹6.70 lakh.
3: Yes, 6.70 lakh rupees. Valid till 31st July.
2: Don't miss out. Visit your nearest Nexa showroom and bring home your Fronx today.
3: Hurry, offers for a limited time only. TNC apply.
4: Nexa.

0: कार्यक्रम किसान वाणी सुना करदे सारे किसान कने बागबान भाई भैन दा कने कार्यक्रम दे सारे स्रोतियां दा एक बारी फिरी ते स्वागत कने जियां कि मैं पहले भी दस्या ट्याले पर मौजूद अज अहां मैं यानी रसीलो राम कने मेरे सोगी मास्टनी जी तां मास्टनी जी एक बारी फिरी ते राम राम
1: राम राम रसीलू राम जी कने सारियां साड़ियां किसान भैणा जो किसान साथियां जो संजा दी बेला दी राम राम दिखा सारे जेड़े अंसे इस वेले अपने खेते ते आए होंदे काम करी के कई ऊरा ला दे कोई कुछ करा दे है ना खेत खलियान जेड़े है ना खेती बाड़ी से छड़दी नहीं कने छुटना भी नहीं चाहिए प्यागा संजा जेड़ा से अजकल बरसाती च जरूर दिखना चाहिए
0: बिल्कुल कने दिखा जी इस वक्त जियां के ऊरे आरे दी गल करा दे तां लगभग ज्यादा तो ज्यादा हड़े किसान साथी जड़ा सा लगभग वेले हो फिर होने की कगारा भर है
1: ना जी, जी।
0: पर कहने दिखा जी हुण बरसाती दे मौसम बिच जड़ा सा जालू उरारा लगाए बंदे ना भैन जी तो तालू फिरी हड़े किसान साथी थोड़ी देई रात दी सांस लेंदे कने बरखा दियां बौछारां थोड़ी देई हल्की हल्की धुप्प ठंडी ठंडी हवा तो इस सब बिच जड़ा सा एक आराम करने का एक अलग ही नज़ारा होंदा चारों तरफ जड़ा सा हरियाली होंदी कने कुछ एक साथी हड़े जड़ा सा इन्हां छुट्टिया दे दिनां दा ज़्यादा होर भी ज़्यादा फायदा लैंदे कने हल्की हल्की मध्यम मध्यम ठंडिया च कने गर्मिया च जेड़ा सा तां तू घूमना भी चली जंदे
1: चाहे सा रिश्तेदार लो ठीक गला दे तुहां बच्चियां दे स्कूल दी भी छुट्टियां
0: पौंदियां होंदियां इस वक्त
1: जी त मैनूं पता है रसीलू राम जी तुहां भी तैयारियां रखियां पर तुहां जेड़े ने सहज कल खेतां च लगे होए तां पई सै कम भी तो जरूरी है दिखा साले च एक बारी तो छुट्टियां पौंदियां कने ए टाइम सह दे हुंदा ना ना सै पक्के मतान होने दिंदा ना तिन्हां दा स्यापा हुंदा
0: बिल्कुल कने दिखा भैन जी मेरी तैयारी यही तो गल ही है ना भाई तुहां मिंजो बोलिया तो भाई दिखा जी हुण डंगर बच्छू भी पाले हो बकरियां भी पालियां तो सांझो तो भाई इतना ज्यादा टाइम नहीं लगता
1: कने दिखा जी फिर दो दिन
0: हाँ फिर भी सह बोलते ना कि सनीचर एतवार है कुत की थोड़ा ਜਿਹਾ ਟਾਈਮ ਲੱਗਾ ਜਾਲੂ ਸਾਲੂ ਦਿਆ ਥੋੜਾ ਦਿਆ ਹਾਂ ਵੀ ਥੋੜਾ ਬਹੁਤ ਘੁੰਮੀ ਲੈਂਦੇ
1: ਰਸੀਲੂ ਰਾਮ ਜੀ ਪਹਿਲੇ ਕੀ ਹੁੰਦਾ ਹਨਾ ਪਰਿਵਾਰ ਵੱਡੇ ਹੁੰਦੇ ਹੈ ਹਨਾ ਤਾਂ ਇੱਕ ਦੋ ਚਾਚੇ ਹੁੰਦੇ ਹੈ ਇੱਕ ਅੱਧਾ ਤਾਊ ਹੁੰਦਾ ਹਾਂ
0: ਸੰਯੁਕਤ
1: ਪਰਿਵਾਰ ਹੁੰਦਾ ਤਾਂ ਸਾਂਝੋ ਵੀ ਦੋ ਦੋ ਮਹੀਨੇ ਛੁੱਟੀਆਂ ਪਾਉਂਦੇ
0: ਹਾਂ ਤਾਂ ਇੱਕ ਨਿਕਲੀ ਆ ਤਾਂ ਦੂਆ ਪਿੱਛੇ ਤੇ ਸੰਭਾਲੀ ਲੈਂਦਾ
1: ਬਿਲਕੁਲ ਜੀ ਗਾਈ ਦੁੱਧ ਦੁਹਣੇ ਵਾਲਾ ਵੀ ਹੁੰਦਾ ਹਾਂ ਤੇ ਉਹ ਘਾਹ ਪਾਣੇ ਵਾਲਾ ਸਭ ਕੁਝ ਤਾਂ ਇਸ ਚ ਨਾ ਇਤਨੀ ਫਿਕਰ ਨਹੀਂ ਹੁੰਦੀ ਪਿੱਛੇ ਤੇ ਵੀ ਟਬਰੇ ਚ ਕੁਨੀ ਸੰਭਾਲਣਾ ਤਾਂ ਬੜੇ ਵਧੀਆ ਦੋ ਮਹੀਨੇ ਵੀ ਨਿਕਲੀ ਜਾਂਦੇ ਹੈ
0: ਹਾਂ ਬਿਲਕੁਲ ਨਿਕਲੀ ਜਾਂਦੇ ਹੈ ਕਹਿੰਦਾ ਸਾਹਿਬ ਬੋਲਦੇ ਨਾ ਸੰਯੁਕਤ ਪਰਿਵਾਰਾਂ ਦੀ ਜਿਹੜਾ ਸਾ ਚੱਲਣ ਹੁਣ ਜਿਹੜਾ ਸਾ ਭੈਣ ਜੀ ਥੋੜ੍ਹਾ ਘੱਟ ਦਿਖਣੇ ਮਿਲਦਾ ਤਾਂ ਹਾਲਾਂਕਿ ਜ਼ਿਆਦਾ ਮਜ਼ਾ ਜਿਹੜਾ ਸਾ ਤਿੰਨਾਂ ਸੰਯੁਕਤ ਪਰਿਵਾਰਾਂ ਵਿੱਚ ਹੀ ਆਉਂਦਾ ਹੈ ਕਹਿੰਦਾ ਅਗਰ ਅਸੀਂ ਅੱਜ ਵੀ ਗੱਲ ਕਰੀਏ ਤਾਂ ਸੰਯੁਕਤ ਪਰਿਵਾਰਾਂ ਵਿੱਚ ਹੀ ਜ਼ਿਆਦਾ ਜਿਹੜਾ ਸਾ ਮਜ਼ਾ ਹੈ ਕਿਉਂਕਿ ਜਲੂ ਇੱਕੀ ਵਾਰ ਪਵਾਂ ਤਾਂ ਦੂਆ ਸੰਭਾਲੀ ਲੈਂਦਾ ਹੈ ਨਾ ਜੀ
1: ਪਰ ਦੂਈ ਗੱਲ ਨਾ ਇਹ ਮੋਬਾਈਲ ਬਿਮਾਰੀ ਵੀ ਨਹੀਂ ਹੁੰਦੀ ਸੀ ਹੈ ਨਾ ਤਾਂ ਜਿਹੜੇ ਬੱਚੇ ਹਨ ਤਿੰਨਾਂ ਦਾ ਵੀ ਧਿਆਨ ਜਿਹੜਾ ਸਾ ਉਹਨਾਂ ਚੀਜ਼ਾਂ 'ਚ ਹੁੰਦਾ ਹੈ ਕਿ ਕਿਹਾਂ ਹਾਂ ਜਿਹੜੇ ਹਨ ਸੇ ਆਪਣੀ ਖੇਤੀਬਾੜੀ ਦੇ ਕੰਮ ਆਪਣੇ ਡੰਗਰ ਬੱਚੂ ਸੰਭਾਲਣੇ
0: ਬਿਲਕੁਲ ਬਿਲਕੁਲ ਕਹਿੰਦਾ ਜਿਵੇਂ ਕਿ ਅਸੀਂ ਕਰਾ ਦੇ ਗੱਲ ਬਰਸਾਤ ਦੀ ਤਾਂ ਬਾਈ ਬਰਸਾਤ ਵਿੱਚ ਜਿਹੜਾ ਸਾ ਸਾਂਝੋ ਤੁਹਾਨੂੰ ਕਾਫੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜਿਹਾਂ ਪੀਣੇ ਵਾਲਾ ਪਾਣੀ ਹੋਈ ਆ ਹੈ ਨਾ ਜੀ ਜਾਂ ਫਿਰ ਸਿੰਚਾਈ ਵਾਲਾ ਪਾਣੀ ਹੈ ਕਿਸੇ ਵੀ ਤਰ੍ਹਾਂ ਦਾ ਜਲ ਸੰਰਕਸ਼ਣ ਜਿਹੜਾ ਸਾ ਅਸੀਂ ਬਿਲਕੁਲ ਧਿਆਨ ਦੇਣਾ ਕਿਉਂਕਿ ਦੇਖਾ ਜੀ ਜਿਹਾਂ ਇਹ ਵਿਪਰੀਤ ਕਈ ਵਾਰੀ ਮੌਸਮ ਹੋ ਜਾਂਦੇ ਜਿਹਾਂ ਅੱਜ ਦੀ ਗੱਲ ਕਰਾਂ ਦੇ ਹਾਂ
1: ਕਿ
0: ਵਰਖਾ ਪਵਾਦੀਆਂ ਨਹੀਂ ਹੈ ਨਾ
1: ਜੀ
0: ਇਸ 'ਤੇ ਕਿਆ ਹੋਣਾ ਕਿ ਜ਼ਰੂਰੀ ਨਹੀਂ ਕਿ ਸਾਡੇ ਖੇਤੇ ਪਾਣੀ ਨਹੀਂ ਮਿਲਦਾ ਪਰ ਦੇਖਾ ਜੀ ਜਾਲੂ ਜਾਲੂ ਵਰਖਾ ਨਹੀਂ ਹੁੰਦੀ ਤਾਂ ਇਸ 'ਤੇ ਕਈ ਦੂਰਗਾਮੀ ਪਰਿਣਾਮ ਦੁਸ਼ਪਰਿਣਾਮ ਸਾਨੂੰ ਦਿਖਣੇ ਮਿਲਦੇ ਕਿਉਂਕਿ ਇਸ ਦੇ ਕਾਰਨ ਜਿਹੜਾ ਭੂਮੀਗਤ ਜਲ ਸਤਰ ਹੈ ਸਾਡਾ ਉਹ ਵੀ ਪ੍ਰਭਾਵਿਤ ਹੁੰਦਾ ਕਹਿੰਦਾ ਬੜਾ ਥੱਲੇ ਜਾਂਦਾ ਇਸ 'ਤੇ ਕੀ ਹੁੰਦਾ ਕਿ ਬਨਸਪਤੀ ਤਾਂ ਧੀਰੇ ਧੀਰੇ ਮਰਦੀ ਹੈ ਪਰ ਹਾਂਜੋ ਤੁਹਾਨੂੰ ਜਿਹੜਾ ਪੀਣੇ ਵਾਲਾ ਪਾਣੀ ਹੈ ਇਸ ਦੀ ਵੀ ਕਿੱਲਤ ਅੱਗੇ ਜਾਈ ਕੇ ਜਿਹੜਾ ਸਾ ਦਿਖਣਾ ਪਾਉਂਦੀ
1: ਜੀ ਰਸੀਲੂ ਰਾਮ ਜੀ ਬੜੀ ਛੇੜ ਗੱਲ ਗਲਾ ਦੇ ਦਿਖਾਂ ਹਾਂ ਕਦੀ ਸੋਚਦੇ ਨਹੀਂ ਸੋਚਿਆ ਕਿ ਅਗਰ ਕੋਈ ਭਿਆ ਗਿਆ ਸੀ ਹੋਏ ਕਿ ਸਾਡੀ ਟਾਂਕੀ 'ਚ ਪਾਣੀ ਨਾ ਹੋਏ ਕਹਿੰਦੇ ਸਾਡੇ ਵੱਲ ਬਿਲਕੁਲ ਪਾਣੀ ਨਾ ਹੋਏ ਤਾਂ ਅਸਾਂ ਖੇਤਾਂ 'ਚ ਵੀ ਕਿਆ ਕੰਮ ਕਰਨਾ ਘਰੇ 'ਚ ਵੀ ਕਿਹਾਂ ਰੋਟੀ ਬਣਾਉਣੀ ਤਾਂ ਚਲੋ ਸਾਡੇ ਵੱਲ ਪਾਣੀ ਹੁੰਦਾ ਤਾਂ ਤੀਓ ਹਾਂਜੋ ਜ਼ਰੂਰ ਸੰਜੋਈ ਕੇ ਰੱਖਣਾ ਚਾਹੀਦਾ ਤੀਓ ਹੀ ਜਲ ਸੰਰਕਸ਼ਣ ਬੋਲਦੇ ਦਿਖਾ ਅਸਾਂ ਸੋਨੇ ਵਗੈਰ ਚਾਂਦੀਏ ਵਗੈਰ ਹੀਰੇ ਵਗੈਰ ਰਹਿ ਸਕਦੇ ਪਰ ਪਾਣੀਏ ਵਗੈਰ ਅਸਾਂ ਨਹੀਂ ਰਹਿ ਸਕਦੇ ਨਾ ਸਾਡੇ ਡੰਗਰ ਬੱਛੂ ਨਾ ਸਾਡੇ ਪੌਦੇ ਨਾ ਸਾਡੀ ਧਰਤੀ ਜਿਹੜੀ ਹੈ ਸਤੀ ਦੇ ਬਗੈਰ ਰਹਿ ਸਕਦੀ ਤਾਂ ਜਲ ਸਾਂਝੋ ਪਾਣੀ ਮਿਲਦਾ ਚਾਹੇ ਵਰਖਾ ਦਾ ਹੀ ਮਿਲਦਾ ਤਾਂ ਸਹੀ ਰੁੜੀ ਜਾਂਦਾ ਸਾਂਝੋ ਤਿਸ ਪਾਣੀਏ ਜੋ ਸੰਜੋਣੇ ਦੀ ਜ਼ਰੂਰਤ ਹੈ ਸਹੇਜਣੇ ਦੀ ਸਹਿ ਕਿਹਾਂ ਹਾਸੀ ਹੋ ਜਾਣਾ ਤੀ ਉਹ ਇਕੱਠਾ ਕਰਨਾ ਚਾਹੇ ਤਲਾਬ ਬਣਾ ਹੈ ਨਾ तिस रूपे च इकट्ठा करा मिली के बनाई लिया अपने स्तर पर नहीं बनाई सकते तो ग्राएं च इक मिली के जड़े हैं सै दो तीन छोटे छोटे बनाई लिया जिसते जल जी जरूरत पोए सै तिथू ते पानी ਲਈ ਸਕੇ ਜੀ ਇਸ ਚੀਜ਼ਾਂ ਜੋ ਜਿਹੜਾ ਸੀ ਜਲ ਸੰਰਕਸ਼ਣ
0: ਜੀ ਭੈਣ ਜੀ ਕਹਿੰਦੇ ਜੀਆਂ ਤੋਂ ਗੱਲ ਕੀਤੀ ਟੰਕੀਆਂ ਦੇ ਪਾਣੀ ਦੀ ਤਾਂ ਭਾਈ ਟੰਕੀਆਂ ਦੇ ਪਾਣੀ ਦੀ ਤਾਂ ਆਹਾਂ ਤੋਹਾਂ ਜਿਹੜਾ ਸੀ ਕੁਛ ਇੱਕ ਸੈ ਨਿਪਟਾਰਾ ਕਰ ਲੈਂਗੇ ਹੈ ਨਾ ਕੁਤੀ ਨਾ ਕੁਤੀ ਤਾਂ ਟੰਕੀਆਂ ਵਿੱਚ ਤਾਂ ਪਾਣੀ ਲਿਓਗੇ ਪਰ ਅਗਰ ਸੋਚਿਆ ਜਾਲੂ ਜ਼ਮੀਨਾਂ ਦਾ ਪਾਣੀ ਖਤਮ ਹੋਈ ਹੈ ਜਾਂ ਘਟੀ ਹੈ ਤਾਂ ਕਿਆ ਕਰਗੇ ਤਾਂ ਠੀਕ ਸਲਾਹ ਦੇ ਦੇ ਤੋਹਾਂ ਕਿ ਜੀਆਂ ਜਿੱਥੋਂ ਜਗ੍ਹਾ ਮਿਲਦੀ ਹੈ ਨਾ ਜੀ ਆਹਾਂ ਜੋ ਤਲਾਬ ਬਣਾਈ ਲੈਣਾ ਚਾਹੀਦੇ ਹੈ ਨਾ ਭੂਮੀਗਤ ਜਲ ਜਿਹੜਾ ਸੈ ਤਿੱਦਾਂ ਜ਼ਿਆਦਾ ਤੋਂ ਜ਼ਿਆਦਾ ਸੰਰਕਸ਼ਣ ਕਰਨਾ ਚਾਹੀਦਾ ਜਾਂ ਜੀ ਖਾ ਜੀ ਅੱਜ ਦੇ ਐਸਾ ਸਮਾਂ ਆਈ ਹੈ ਨਾ ਭੈਣ ਜੀ ਕਿ

0: बाबा जी दे इस गुणगान ते बाद भैन जी अहां फिरी एक वारी चलना जानकारी दी तरफ कना सुनना के उन्नत किसान सिकंदर डोगरा होरा सांझो क्या सलाह दे दे कने अपने खेती बाड़ी दे कार्यक्रम सह कियां कियां कर दे ता ओवा सुन दे एक गलबात कने इन्हां ने गलबात कीती हड़े टियाले दे सदस्य किसान मित्र होरा ता ओवा सारे मिली के सुन दे गल्लां बातां जो
1: किसान साथियों कार्यक्रम किसान वाणी च जियां कि तुहां जानदे हन हर दिन एक नित नवी जानकारी अहां तुहां तक पहुंचांदे हन चाहे वह अहां दे कृषि विज्ञानिकां द्वारा दित्ती गई जानकारी होवे या फिर अहां दे उन्नत किसान बागवान साथियों कन्नै कीती गई गलबात होवे उसी कड़ी च अज मिंजो कन्नै एक उन्नत किसान जिहड़े से जुड़े करदे हन इन्हां कन्नै गलबात। राम राम जी।
2: राम राम जी।
1: जी अपना नां दस्सा।
2: मैं सिकंदर कुमार शर्मा रतनचंद बिरले पंदेड़ा मौजा मनेक 27 निवासी हूं।
1: अच्छा ਤੇ ਤੁਹਾਂ ਦਾ ਬਲੋਕ ਕੌਣ ਦਿਆ ਪਾਉਂਦਾ ਏ?
2: ਸਾਡਾ ਬਲੋਕ ਪਾਉਂਦਾ ਰਹਿਤ।
1: ਅੱਛਾ ਰਹਿਤ ਬਲੋਕ
2: ਪਾਉਂਦਾ। ਹਾਂ ਰਹਿਤ ਰਹਿਣੇ ਵਾਲੇ।
1: ਅੱਛਾ ਤਾਂ ਸਿਕੰਦਰ ਜੀ ਤੁਹਾਂ ਖੇਤੀਬਾੜੀ ਕਰਦੇ?
2: ਬਿਲਕੁਲ ਕਰਦੇ ਜੀ।
1: ਅੱਛਾ ਕਿਤਨਾ ਕਿ ਰਕਬਾ ਤੁਹਾਂ ਵਾ?
2: 1.5 ਏਕੜ ਦੇ ਆਸ ਪਾਸ ਹੈ।
1: ਅੱਛਾ ਕਿੰਨੇ ਕਨਾਲ ਹੋਇਆ ਹੈ?
2: 15-16 ਕਨਾਲ ਹੋਇਆ।
1: ਅੱਛਾ ਤਾਂ ਇਹ ਸਾਰੀ ਜ਼ਮੀਨ ਖੇਤੀ ਕਰਨੇ ਕਾਬਿਲ ਹੈ?
2: ਸਾਰੀ ਖੇਤੀ ਕਰਨੇ ਕਾਬਿਲ ਹੈ।
1: ਕਿਆ ਕਿਆ ਖੇਤੀ ਕਰਦੇ ਤੁਹਾਂ?
2: ਖੇਤੀ ਹੈ, ਮੱਕਾ ਹੋਈ ਹੈ, ਗੇਹੂੰ ਹੋਈ ਹੈ, ਰਬੀ ਕੀ ਫਸਲ ਹੋ ਗਈ।
1: ਹਾਂਜੀ
2: ਬਾਕੀ ਉੜਦ ਉੜਦ ਕੀ ਫਸਲ ਵਗੈਰਾ ਜਿੱਤਣੀ ਹੈ।
1: ਜੀਆਂ ਹੁਣ ਇਹ ਮੌਸਮ ਲੱਗ ਗਿਆ ਖਰੀਫ, ਇਸ ਮੌਸਮ ਵਿੱਚ ਕਿਆ ਕਿਆ ਬੀਜਦੇ ਤੁਸੀਂ?
2: ਇਸ ਵਕਤ ਆਹ ਮੱਕੀ ਬੀਜਦੇ, ਮਿਰਚਾਂ ਬੀਜਦੇ, ਸਬਜ਼ੀਆਂ ਬੀਜਦੇ।
1: ਹਾਂਜੀ
2: ਬਾਕੀ ਹੋਰ ਸ਼ਿਮਲਾ ਮਿਰਚ ਹੈ, ਬੈਂਗਣ ਹਨ, ਫਰੈਸ਼ ਬੀਨ ਹੈ, ਭਿੰਡੀਆਂ ਹਨ, ਇਹਨਾਂ ਚੀਜ਼ਾਂ ਮਿਲਾ ਕੇ ਸਾਰੀ ਲਗਭਗ ਸਾਰੀਆਂ ਖੇਤੀਆਂ ਕਰਦੇ ਹਨ।
1: ਅੱਛਾ ਜੀਆਂ ਕੋਈ ਅਗਰ ਦਾਲ ਵਾਲੀ ਕੋਈ ਜੀਆਂ ਫਸਲ ਕੋਈ ਬੀਜੀ ਹੈ? ਜੀਆਂ
2: ਦਾਲ ਵਾਲੀ
1: ਹੋਈ ਹੈ, ਤਿਲ ਵਗੈਰਾ
2: ਉਹਦ ਵਾਲੀ ਫਸਲ ਹਾਂ ਥੋੜੀ ਬਹੁਤ ਬੀਜੀ ਹੈ।
1: ਅੱਛਾ ਅੱਛਾ
2: ਹਾਂਜੀ ਬਾਕੀ ਤਿਲ ਵਗੈਰਾ ਵੀ ਥੋੜੀ ਬਹੁਤ ਬੀਜੀ ਹਨ।
1: ਅੱਛਾ
2: ਹਾਂਜੀ ਹਾਂਜੀ
1: ਤਾਂ ਛੱਲੀ ਗੁਣ ਬੰਦੇ ਦੋ?
2: ਛੰਦੀ ਦਾ ਆਮ ਦੇਸੀ ਬੰਦੇ ਆ ਸੱਠੂ ਵੀ।
1: ਅੱਛਾ
2: ਹਾਂਜੀ
1: ਆਪਣਾ ਪੁਸ਼ਤੈਨੀ ਪੁਰਾਣਾ
2: ਪੁਸ਼ਤੈਨੀ ਵੀ ਬੰਦੇ
1: ਘਰੇ ਦਾ ਹੀ ਹੋਣਾ ਨਾ?
2: ਹਾਂਜੀ ਹਾਂਜੀ ਲਗਭਗ ਸਾਰੀ ਆਰਗੈਨਿਕ ਖੇਤੀ ਹੈ।
1: ਅੱਛਾ ਪ੍ਰਾਕਿਰਤਿਕ ਹੈ?
2: ਹਾਂਜੀ ਪ੍ਰਾਕਿਰਤਿਕ।
1: ਅੱਛਾ ਤਾਂ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਸਬਜ਼ੀ ਵੀ ਜਿਹੜੀ ਸਹਿ ਲਗਾਉਂਦੇ ਨਾ?
2: ਹਾਂਜੀ ਹਾਂਜੀ ਬਿਲਕੁਲ ਲਾਉਂਦੇ ਜੀ।
1: ਤਾਂ ਜਿਹੜੇ ਤੁਸੀਂ ਦੇ ਬੀਜ ਹੁੰਦੇ ਜਿਵੇਂ ਛੱਲੀ ਤਾਂ ਤੁਸੀਂ ਘਰੇ ਦੇ ਬੀਜ ਰੱਖਿਆ ਆ,
2: ਹਾਂਜੀ
1: ਬਾਕੀ ਜਿਹੀਆਂ ਹੋਰ ਵੀ ਵਾਹਣੇ ਆਉਂਦਾ ਸਭ ਵੀ ਘਰੇ ਦੇ ਹੁੰਦੇ
2: ਨਾ? ਕੁਛ ਬਲੋਕ ਦੇ ਵੀ ਹੁੰਦੇ, ਕੁਛ ਅਦਰਵਾਈਜ਼ ਸੱਜਣਾ ਮਿੱਤਰਾਂ ਦੇ ਵੀ ਲਏ ਹੁੰਦੇ, ਕੁਛ ਘਰੇ ਦੇ ਵੀ ਹੁੰਦੇ, ਉਹ ਸਾਰੇ ਮਿਲਾਈ ਕੇ ਕਲਟੀਵੇਟ ਕਰਦੇ ਹਾਂ ਜੀ।
1: ਅੱਛਾ
2: ਹਾਂਜੀ
1: ਕਹਿੰਦਾ ਦੇਖਾ ਗ੍ਰਾਮ ਵਿੱਚ ਤਾਂ ਐਸਾ ਹੀ ਹੁੰਦਾ ਹੈ ਜਿਹੀਆਂ ਹਾਂ ਮੰਨ ਲਿਆ ਇਸ ਵਾਰੀ ਦੇਖਿਆ ਕਿ ਉਸ ਕੁਛ ਕੁ ਜਗ੍ਹਾ ਬੜੇ ਬੜੇ ਕੱਦੂ ਲੱਗ ਗਿਆ ਨਾ ਜਾਂ ਕੋਈ ਬੜੀ ਵੱਡੀ ਡਾਨੀ ਹੈ ਡਾਨੀ ਹੈ ਤਾਂ ਹਾਂ ਤਿੰਨੇ ਪਹਿਲਾਂ ਹੀ ਬੋਲੀ ਹੁੰਦੀ ਕਿ ਇਹਦਾ ਬੀਜ ਹਾਂਜੋ ਵੀ ਰੱਖੀ ਹੜਨੇ ਹੋ?
2: ਹਾਂ ਕਰਦੇ ਨਾ ਭਾਈਚਾਰਾ ਹੁੰਦਾ ਤਾਂ ਆਪਸ ਚ ਵੰਡੀ ਚੁੰਡੀ ਕੇ ਕੰਮ ਕਰੀ ਲੈਂਦੇ।
1: ਅੱਛਾ
2: ਕਿਉਂਕਿ ਸੱਜਣਾ ਮਿੱਤਰਾਂ ਵੀ ਦੇਣਾ ਪੈਂਦੀ ਤਾਂ ਬਾਜ਼ਾਰ ਚ ਵੀ ਦੇਣਾ ਪੈਂਦਾ ਥੋੜਾ ਬਹੁਤ। ਠੀਕ ਹੈ ਜੀ।
1: ਹਾਂਜੀ ਜੀ ਸਿਕੰਦਰ ਜੀ ਜੀਆਂ ਇਸ ਤੋਂ ਬਾਅਦ ਗੱਲ ਕਰਦੇ ਹਨ ਖਾਦ ਦੀ। ਖਾਦ ਕਿਆ ਪਾਉਂਦੇ ਤੁਸੀਂ?
2: ਅਸੀਂ ਲਗਭਗ ਔਰਗੈਨਿਕ ਖੇਤੀ ਖਾਦ ਯੂਜ ਕਰਦੇ ਹਾਂ, ਜਿਵੇਂ ਕੈਂਚੂਏ ਖਾਦ ਹੋਈਏ ਜਾਂ ਗੋਬਰ ਦੀ ਖਾਦ ਹੋਈਏ, ਅਦਰਵਾਈਜ਼ ਦੂਜੀ ਯੂਰੀਆ ਬਹੁਤ ਕੰਮ ਯੂਜ ਕਰਦੇ ਹਾਂ।
1: ਅੱਛਾ
2: ਹਾਂਜੀ
1: ਹਾਂ ਦੇਖਾ ਬੜੀ ਅੱਛੀ ਗੱਲ ਹੈ, ਕਹਿੰਦਾ ਬੜੀ ਖੁਸ਼ੀ ਹੁੰਦੀ ਕਿ ਜਲੂ ਅਸਾਂ ਦੇ ਕਿਸਾਨ ਬਿਨਾਂ ਯੂਰੀਏ ਬਿਨਾਂ ਕਿਸੇ ਕੈਮੀਕਲ ਤੇ ਹਟ ਕੇ ਜਿਹੜੀ ਸਾ ਖੇਤੀ ਕਰਿਆ ਕਰਦੇ ਹਨ। ਕਹਿੰਦਾ ਫਸਲ ਦਾ ਜਿਹੜਾ ਉਤਪਾਦਨ ਹੈ ਉਹਦਾ ਰੰਗ ਰੂਪ ਕਹਿੰਦਾ ਬਨਾਵਟ ਕਹਿੰਦਾ ਤੇ ਇਹਦੀ ਚਮਕ ਵੀ ਦਿਖਣੇ ਕਾਬਿਲ ਹੁੰਦੀ,
2: ਮਤਲਬ ਕਿ ਉਸ 'ਚ ਬਿਮਾਰੀਆਂ ਘੱਟ ਹਨ ਨਾ?
1: ਹਾਂ
2: ਕਿਉਂਕਿ ਆਦਮੀ ਸਿਹਤ 'ਚ ਪਰਫੈਕਟ ਫੁੱਲ ਰੱਖਦੀਆਂ ਨੇ।
1: ਹਾਂਜੀ
2: ਬਾਕੀ ਅਦਰਵਾਈਜ਼ ਹੋਰ ਚੀਜ਼ਾਂ ਵੀ ਸਹੀ ਰਹਿਣਗੀਆਂ ਨਾ?
1: ਹਾਂਜੀ ਜੀ ਜੀ ਜੀ ਜੀ ਜੀ ਹਾਂਜੀ ਤਾਂ ਜੀਆਂ ਜਲ ਜਿਹੜੀ ਤੁਸੀਂ ਖੇਤੀ ਕਰਦੇ ਹਨ ਇਸ 'ਚ ਖੇਤੀ ਕਿਵੇਂ ਕਰਦੇ? ਬੈਲ ਵਗੈਰਾ ਰੱਖੀ ਹੋ?
2: ਨਹੀਂ ਅਸੀਂ ਤਕਰੀਬਨ ਟਰੈਕਟਰ ਨੇ ਕਰਦੇ ਹਾਂ।
1: ਪਹਿਲਾਂ ਰੱਖੇ ਹੋਣੇ ਬੈਲ?
2: ਪਹਿਲਾਂ ਰੱਖੇ, ਪਿਸ਼ਤਾਨੀ ਥੇ ਭਰਾਉਣਾ, ਗਾਂ ਦੇ ਮੁੰਡੇ ਨਹੀਂ ਮਿਲਦੇ ਇਸ ਗੱਲਾਂ ਚੋਂ।
1: ਅੱਛਾ
2: ਹੁਣ ਸਾਰੇ ਹਾਂ ਬੁੱਢੇ ਹੋ ਚੁੱਕੇ ਹੋ ਤਾਂ ਸਾਰੇ ਤਾਂ ਸਾਰਾ ਹੀ ਲੈਣਾ ਪੈਣਾ ਨਾ ਕਿਸੇ ਆਦਮੀ ਦਾ ਜਾਂ ਸੱਜਣਾ ਮਿੱਤਰਾਂ ਦਾ, ਤਾਂ ਇਹ ਗੁਜ਼ਾਰਾ ਸੜਨਾ ਸਾਡਾ ਹੈ ਜੀ।
1: ਕਿੰਨੀ ਉਮਰ ਹੋਈ ਜੀ ਤੁਹਾਂ ਦੀ?
2: ਅੱਛਾ
1: ਕਹਿੰਦਾ 65 ਸਾਲ ਦੀ ਉਮਰ ਚ ਵੀ ਬਿਲਕੁਲ ਤੁਸੀਂ ਜਿਹੜੇ ਬਿਲਕੁਲ ਹੱਟੇ ਕੱਟੇ ਕਹਿੰਦਾ ਬਿਲਕੁਲ